ਇਹਨਾਂ ਤੇ ਚੈੱਕ ਹੁੰਦੀ ਐਕਸਾਮੇਸ਼ਨ ਹੈ ਜੀ ਸਮਕ ਸਰ ਚੈੱਕ ਹੁੰਦੀ ਤਾਂ ਸਾਂ ਜੀ ਸਿਵ ਕੇ ਦੇ ਆ ਖੁੰਦੀ ਖੁੰਦੀ ਖੁਦਾ ਜੀ ਜੀ ਥਾਲੇ ਜੀ ਮਖੰਜੀ ਵੈਲੀ ਰੀ ਰਿਵਿਊ ਬੋਰਡ ਜੀ ਜੀ ਨੌਨ ਵੈਲਥ ਖੁੰਦੀ